0: ਸਿਰਫ ਅਨਲਿਮਿਟਡ ਤੋਰੇ ਕਰਨ ਪੈਕੇਜ ਪੈਸਾ ਐਸਐਲਟੀ ਮੋਬਿਟੇਲ ਫਾਈਬਰ
1: වයසට ගියත් හවසට ගෙදර කිව්වට හවසට ගෙදර යන එක තමයි අමාරුම වැඩේ.